ਤੋਂ ਸਿਸੀ ਨੂੰ ਸਸਤਿਆਂ ਨੂੰ ਬੀਤਦੇ ਵਿਕਾਸ਼ ਪੀੜੀ ਲਯਾਂਵਿਤ ਨਾਦੇ ਸਨਾਯੂ ਪੱਧਤੀ ਪਿਨਵੀਮਟਦ ਰੁਧਿਰੇ ਪਵਿੱਤ੍ਰਤਾਤ ਮਾਨਸਿਕ ਸੰਹਿਧਿਆਵ ਅਤਿਵੀਮਟਦ ਹੇਤੁਵਨ ਬੈਵਨ ਮਾਨਸਿਕ ਮਿਨ ශාරීරික සුවේද දනවති සැලකේ. ජය පිරිත සියලු රෝගයන්ටද යක්ෂ බයටද ග්‍රහ දෝෂවලටද යහපත් ප්‍රතිඵල අත්කර දෙන බව පුරාතනයේ සිට පැවතින ජන විශ්වාසයයි. ජය පිරිත ශ්‍රවණය කරන ඔබටද